0: ਬੋਲਿਆ
1: ਕੋਈ ਨਾ,
0: ਇੱਕੀ ਮੈਂ ਕੁਫਰ ਤੋਲਿਆ
1: ਕੋਈ ਨਾ,
0: ਇੱਕੀ ਮੈਂ ਜ਼ਹਿਰ ਘੋਲਿਆ
1: ਕੋਈ ਨਾ, ਬਾਈ ਕੋਈ ਨਾ, ਬਾਈ ਕੋਈ ਨਾ, ਉਹ ਹੱਟ ਕੇ ਭਲਾ ਜੀ ਬਚ ਕੇ
2: सन 1961 में प्रेम धवन ने फिल्म काबुलीवाला का ये नायाब गीत लिखा।

0: ਬੋਲ ਲਿਆ
1: ਕੋਈ ਨਾ
0: ਇੱਕੀ ਮੈਂ ਕੁਫਰ ਤੋਲ ਲਿਆ
1: ਕੋਈ ਨਾ
0: ਇੱਕੀ ਮੈਂ ਜ਼ਹਿਰ ਘੋਲ ਲਿਆ
1: ਕੋਈ ਨਾ ਬਾਈ ਕੋਈ ਨਾ ਬਾਈ ਕੋਈ ਨਾ ਉਹ ਹੱਟ ਕੇ ਭਲਾ ਜੀ ਬਚ ਕੇ
2: सन 1961 में प्रेम धवन ने फिल्म काबुलीवाला का ये नायाब गीत लिखा।